ਪੰਜਾਬੀ ਪ੍ਰੋਗਰਾਮ ਮਿੱਟੀ ਦੀ ਮਹਿਕ ਲੈ ਕੇ ਹਾਜ਼ਰ ਹਾਂ ਮੈਂ ਬਲਵਿੰਦਰ। ਦਿਨ ਦੀ ਸ਼ੁਰੂਆਤ ਇੱਕ ਵਧੀਆ ਵਿਚਾਰ ਦੇ ਨਾਲ। ਕਿਸੇ ਨੇ ਕਿਹਾ ਹੈ ਕਿ ਇਸ ਦੁਨੀਆ ਵਿੱਚ ਕੁਝ ਵੀ ਪਰਮਾਨੈਂਟ ਭਾਵ ਸਦਾ ਲਈ ਨਹੀਂ ਹੈ, ਇਸ ਲਈ ਮਹਿਮਾਨ ਬਣ ਕੇ ਰਹੋ, ਖੁਦ ਨੂੰ ਮਾਲਕ ਸਮਝਣ ਦੀ ਭੁੱਲ ਨਾ ਕਰੋ। ਆਓ ਜਾਣਦੇ ਹਾਂ ਅੱਜ ਦੇ ਪ੍ਰੋਗਰਾਮ ਦੀ ਤਫਸੀਲ। ਅੱਜ ਤੁਸੀਂ ਸੁਣੋਗੇ ਵਾਰਤਾ ਜਿਸ ਦਾ ਵਿਸ਼ਾ ਹੈ ਸਟਾਰਟਅਪ ਇੰਡੀਆ ਯੋਜਨਾ। ਵਾਰਤਾਕਾਰ ਹੋਣਗੇ ਕਰਮਪਾਲ ਸਿੰਘ। ਇਸ ਤੋਂ ਇਲਾਵਾ ਮਾਤਾ ਦੀਆਂ ਭੇਟਾਂ ਵੀ ਸੁਣਵਾਈਆਂ ਜਾਣਗੀਆਂ, ਪਰ ਸਭ ਤੋਂ ਪਹਿਲਾਂ ਕੁਝ ਜ਼ਰੂਰੀ ਗੱਲਾਂ। ਅੱਜ ਦੇ ਸਮੇਂ ਅੰਦਰ ਬਾਲਣ ਉਹ ਆਧਾਰ ਹੈ ਜਿਸ ਉੱਤੇ ਸਾਡੀ ਸਮੁੱਚੀ ਆਰਥਿਕਤਾ ਤੇ ਰੋਜ਼ਾਨਾ ਜੀਵਨ ਚੱਲ ਰਿਹਾ ਹੈ। ਪੈਟਰੋਲ, ਡੀਜ਼ਲ, ਗੈਸ, ਕੋਲਾ ਤੇ ਇਲੈਕਟ੍ਰੀਸਿਟੀ ਵਰਗੇ ਬਾਲਣ ਸਾਡੀਆਂ ਗੱਡੀਆਂ, ਫੈਕਟਰੀਆਂ ਤੇ ਘਰਾਂ ਨੂੰ ਚਲਾਉਂਦੇ ਨੇ, ਪਰ ਇਹ ਸੰਸਾਧਨ ਸੀਮਿਤ ਨੇ ਤੇ ਇਹਨਾਂ ਦੀ ਬੇਹਿਸਾਬੀ ਵਰਤੋਂ ਨਾਲ ਇਹ ਤੇਜ਼ੀ ਨਾਲ ਖਤਮ ਹੋ ਰਹੇ ਨੇ। ਇਸ ਲਈ ਸਾਨੂੰ ਬਾਲਣ ਦੀ ਬੱਚਤ ਕਰਨ ਦੀ ਲੋੜ ਹੈ। ਇਸ ਨਾਲ ਨਾ ਸਿਰਫ ਆਰਥਿਕ ਲਾਭ ਹੋਵੇਗਾ ਸਗੋਂ ਵਾਤਾਵਰਣ ਦੀ ਰੱਖਿਆ ਵੀ ਕੀਤੀ ਜਾ ਸਕਦੀ ਹੈ। ਬਾਲਣ ਦੀ ਵੱਧਦੀ ਮੰਗ ਕਾਰਨ ਤੇਲ ਅਤੇ ਗੈਸ ਦੀਆਂ ਕੀਮਤਾਂ ਵੱਧ ਰਹੀਆਂ ਨੇ, ਜਿਸ ਨਾਲ ਆਮ ਆਦਮੀ ਦੀ ਜੇਬ ਉੱਤੇ ਵਾਧੂ ਬੋਝ ਪੈ ਰਿਹਾ ਹੈ। ਇਸ ਤੋਂ ਇਲਾਵਾ ਇਸ ਦੀ ਵਧੇਰੇ ਵਰਤੋਂ ਨਾਲ ਗਲੋਬਲ ਵਾਰਮਿੰਗ, ਏਅਰ ਪੋਲਿਊਸ਼ਨ ਤੇ ਸਾਹ ਦੀਆਂ ਬਿਮਾਰੀਆਂ ਫੈਲ ਰਹੀਆਂ ਨੇ। ਜੇਕਰ ਅਸੀਂ ਅਜੇ ਵੀ ਬਾਲਣ ਬਚਾਉਣ ਵੱਲ ਧਿਆਨ ਨਾ ਦਿੱਤਾ ਤਾਂ ਆਉਣ ਵਾਲੀਆਂ ਪੀੜ੍ਹੀਆਂ ਲਈ ਇੱਕ ਗੰਭੀਰ ਸੰਕਟ ਖੜਾ ਹੋ ਜਾਵੇਗਾ। ਇਸ ਲਈ ਸਾਨੂੰ ਇਸ ਵੱਲ ਧਿਆਨ ਦੇਣ ਦੀ ਲੋੜ ਹੈ। ਬਾਲਣ ਬਚਾਉਣ ਲਈ ਛੋਟੀਆਂ ਛੋਟੀਆਂ ਆਦਤਾਂ ਅਪਣਾਉਣ ਨਾਲ ਵੱਡਾ ਫਰਕ ਪੈ ਸਕਦਾ ਹੈ, ਜਿਵੇਂ ਆਵਾਜਾਈ ਵਿੱਚ ਬੱਚਤ, ਛੋਟੀਆਂ ਦੂਰੀਆਂ ਲਈ ਪੈਦਲ ਚੱਲਣਾ ਜਾਂ ਸਾਈਕਲ ਵਰਤਣਾ, ਗੱਡੀਆਂ ਦੀ ਸਮੇਂ ਸਮੇਂ ਤੇ ਸਰਵਿਸ ਕਰਾਉਣਾ, ਟਾਇਰਾਂ ਦਾ ਦਬਾਅ ਠੀਕ ਰੱਖਣਾ ਤੇ ਬੇਲੋੜੇ ਐਕਸੀਲੇਟਰ ਵਰਤਣ ਤੋਂ ਬਚਣਾ। ਇਸ ਤੋਂ ਇਲਾਵਾ ਜਿੰਨਾ ਹੋ ਸਕੇ ਪਬਲਿਕ ਟਰਾਂਸਪੋਰਟ ਦੀ ਵਰਤੋਂ ਕਰਨੀ ਚਾਹੀਦੀ ਹੈ। ਰਸੋਈ ਅੰਦਰ ਗੈਸ ਬਚਾਉਣ ਲਈ ਭੋਜਨ ਢੱਕ ਕੇ ਪਕਾਉਣਾ, ਚੁੱਲ੍ਹੇ ਨੂੰ ਠੀਕ ਢੰਗ ਨਾਲ ਵਰਤਣਾ, ਇਲੈਕਟ੍ਰੀਸਿਟੀ ਬਚਾਉਣ ਲਈ LED ਲਾਈਟਾਂ ਵਰਤਣੀਆਂ, ਉਪਕਰਨਾਂ ਨੂੰ ਬੰਦ ਕਰਕੇ ਰੱਖਣਾ ਤੇ AC ਕੂਲਰ ਦਾ ਤਾਪਮਾਨ ਉਚਿਤ ਰੱਖਣਾ, ਫੈਕਟਰੀਆਂ ਵਿੱਚ ਨਵੀਨੀਕਰਨ ਯੋਗ ਊਰਜਾ ਯਾਨੀ ਸੋਲਰ ਵਿੰਡ ਵੱਲ ਰੁੱਖ ਕਰਨਾ ਤੇ ਮਸ਼ੀਨਰੀ ਦਾ ਉਚਿਤ ਰੱਖ ਰਖਾਅ ਕਰਨਾ ਬਹੁਤ ਜ਼ਰੂਰੀ ਹੈ। ਖੇਤੀ ਵਿੱਚ ਟਰੈਕਟਰ ਅਤੇ ਪੰਪਾਂ ਦੀ ਫਜ਼ੂਲ ਵਰਤੋਂ ਘਟਾਉਣੀ ਚਾਹੀਦੀ ਹੈ। ਬਾਲਣ ਬਚਾਉਣ ਨਾਲ ਵਿਅਕਤੀਗਤ ਤੌਰ ਤੇ ਪੈਸਾ ਬਚਦਾ ਹੈ, ਰਾਸ਼ਟਰੀ ਤੌਰ ਤੇ ਵਿਦੇਸ਼ੀ ਮੁਦਰਾ ਬਚਦੀ ਹੈ ਤੇ ਵਾਤਾਵਰਣ ਸਾਫ਼ ਰਹਿੰਦਾ ਹੈ। ਇਸ ਨਾਲ

0: ਆਉਣ ਵਾਲੀਆਂ ਪੀੜ੍ਹੀਆਂ ਨੂੰ ਵੀ ਇੱਕ ਬਿਹਤਰ ਧਰਤੀ ਮਿਲ ਸਕਦੀ ਹੈ। ਛੋਟੀਆਂ ਆਦਤਾਂ ਬਦਲ ਕੇ ਅਸੀਂ ਇੱਕ ਵੱਡੀ ਤਬਦੀਲੀ ਲਿਆ ਸਕਦੇ ਹਾਂ। ਅੱਜ ਬਚਾਇਆ 1 ਲੀਟਰ ਤੇਲ, ਕੱਲ ਲਿਆਵੇਗਾ ਇੱਕ ਬਿਹਤਰ ਭਵਿੱਖ। ਆਓ ਇਸ ਭਾਵਨਾ ਨਾਲ ਅੱਗੇ ਵਧੀਏ ਤੇ ਇਸ ਮੁਹਿੰਮ ਵਿੱਚ ਆਪਣਾ ਯੋਗਦਾਨ ਪਾਈਏ। ਤੇ ਆਓ ਹੁਣ ਸੁਣਦੇ ਹਾਂ ਵਾਰਤਾ, ਜਿਸ ਦਾ ਵਿਸ਼ਾ ਹੈ ਸਟਾਰਟਅਪ ਇੰਡੀਆ ਯੋਜਨਾ। ਵਾਰਤਾਕਾਰ ਨੇ ਕਰਮਪਾਲ ਸਿੰਘ।
1: ਅੱਜ ਅਸੀਂ ਇੱਕ ਇਨਕਲਾਬ ਬਾਰੇ ਗੱਲ ਕਰ ਰਹੇ ਹਾਂ ਜੋ ਸ਼ਾਂਤ ਸ਼ਕਤੀਸ਼ਾਲੀ ਲਹਿਰ ਵਜੋਂ ਸਾਡੇ ਦੇਸ਼ ਦੇ ਭਵਿੱਖ ਨੂੰ ਆਕਾਰ ਦੇ ਰਿਹਾ ਹੈ। ਸਟਾਰਟਅਪ ਇੰਡੀਆ 16 ਜਨਵਰੀ 2016 ਨੂੰ ਸਾਡੇ ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦੁਆਰਾ ਸ਼ੁਰੂ ਕੀਤਾ ਗਿਆ, ਜੋ ਇੱਕ ਨੀਤੀਗਤ ਐਲਾਨ ਹੀ ਨਹੀਂ ਸੀ ਬਲਕਿ ਇਹ ਸਕੀਮ ਦੇਸ਼ ਦੇ ਨੌਜਵਾਨਾਂ ਲਈ ਇੱਕ ਸਪਸ਼ਟ ਸੱਦਾ ਸੀ, ਸੁਪਨੇ ਦੇਖਣ ਦਾ, ਨਿਰਮਾਣ ਕਰਨ ਅਤੇ ਇੱਕ ਨਵਾਂ ਸਮਾਜ ਸਿਰਜਣ ਦਾ, ਅਤੇ ਭਾਰਤ ਨੂੰ ਨੌਕਰੀ ਲੱਭਣ ਵਾਲਿਆਂ ਦੇ ਦੇਸ਼ ਤੋਂ ਨੌਕਰੀ ਪੈਦਾ ਕਰਨ ਵਾਲੇ ਦੇਸ਼ਾਂ ਦੀ ਕਤਾਰ ਵਿੱਚ ਲੈ ਕੇ ਜਾਣ ਦਾ। ਅੱਜ ਲਗਭਗ 1 ਦਹਾਕੇ ਬਾਅਦ ਇਹ ਸੁਪਨਾ ਪੂਰੇ ਜੋਬਨ ਉੱਤੇ ਪ੍ਰਫੁੱਲਤ ਹੁੰਦਾ ਨਜ਼ਰ ਆ ਰਿਹਾ ਹੈ ਅਤੇ ਲੱਖਾਂ ਜ਼ਿੰਦਗੀਆਂ ਨੂੰ ਬਦਲ ਰਿਹਾ ਹੈ। ਭਾਰਤ ਹਮੇਸ਼ਾ ਸੁਪਨੇ ਅਤੇ ਵਿਚਾਰਾਂ ਦੀ ਧਰਤੀ ਰਿਹਾ ਹੈ। ਮੁੰਬਈ ਦੀਆਂ ਭੀੜ ਭੜੱਕੇ ਵਾਲੀਆਂ ਗਲੀਆਂ ਤੋਂ ਲੈ ਕੇ ਅਰੁਣਾਚਲ ਪ੍ਰਦੇਸ਼ ਦੇ ਸ਼ਾਂਤ ਪਿੰਡਾਂ ਤੱਕ ਉਦਮਤਾ ਦੀ ਭਾਵਨਾ ਹਮੇਸ਼ਾ ਜ਼ਿੰਦਾ ਰਹੀ ਹੈ। ਹਾਲਾਂਕਿ ਕਈ ਵਾਰ ਅਸਥਿਰਤਾ ਵਰਗੀਆਂ ਸਥਿਤੀਆਂ ਵੀ ਪੈਦਾ ਹੁੰਦੀਆਂ ਹਨ, ਪਰ ਭਾਰਤੀ ਹਮੇਸ਼ਾ ਉੱਭਰਦੇ ਉੱਦਮੀਆਂ ਵਾਂਗ ਨਵੀਨਤਾਕਾਰੀਆਂ ਦੇ ਸੁਪਨਿਆਂ ਨੂੰ ਹਮੇਸ਼ਾ ਆਰਥਿਕ ਢਾਂਚੇ ਵਿੱਚ ਬਦਲਣ ਲਈ ਤਤਪਰ ਨਜ਼ਰ ਆਉਂਦੇ ਹਨ। ਸਟਾਰਟਅਪ ਇੰਡੀਆ ਰਾਹੀਂ ਸਰਕਾਰ ਦਾ ਉਦੇਸ਼ ਇੱਕ ਵਧੀਆ ਆਰਥਿਕ ਦ੍ਰਿਸ਼ਟੀਕੋਣ ਦੇ ਤਾਣੇ ਬਾਣੇ ਨੂੰ ਦੂਰਦਰਸ਼ੀ ਕਦਮ ਵਾਂਗ ਪਾਲਣਾ ਅਤੇ ਇੱਕ ਅਨੁਕੂਲ ਵਾਤਾਵਰਨ ਪ੍ਰਣਾਲੀ ਨੂੰ ਸਥਾਪਿਤ ਕਰਨਾ ਹੈ, ਜੋ ਨੌਜਵਾਨ ਉੱਦਮੀਆਂ ਨੂੰ ਆਪਣੇ ਵਿਚਾਰਾਂ ਨੂੰ ਪ੍ਰਭਾਵਸ਼ਾਲੀ ਉੱਦਮਾਂ ਵਿੱਚ ਬਦਲਣ ਲਈ ਪ੍ਰੇਰਿਤ ਕਰਦਾ ਹੈ। ਸਟਾਰਟਅਪ ਇੰਡੀਆ ਦੇ ਮੁੱਖ ਉਦੇਸ਼ ਪਹਿਲਾਂ ਨੌਜਵਾਨਾਂ ਵਿੱਚ ਉੱਦਮੀ ਭਾਵਨਾ ਨੂੰ ਜਗਾਉਣਾ ਅਤੇ ਹੋਰ ਲੋਕਾਂ ਨੂੰ ਉੱਦਮ ਸ਼ੁਰੂ ਕਰਨ ਲਈ ਉਤਸ਼ਾਹਿਤ ਕਰਨਾ ਹੈ। ਦੂਜਾ, ਇੱਕ ਵੱਡੀ ਨੌਜਵਾਨ ਆਬਾਦੀ ਵਾਲੇ ਦੇਸ਼ ਵਿੱਚ ਨੌਕਰੀਆਂ ਪੈਦਾ ਕਰਨਾ ਹੈ, ਨੌਕਰੀਆਂ ਜੋ ਭਾਰਤ ਦੇ ਆਰਥਿਕ ਢਾਂਚੇ ਨੂੰ ਮਜ਼ਬੂਤ ਬਣਾਉਣਗੀਆਂ। ਤੀਜਾ, ਇਸਨੇ ਨਵੀਨਤਾ ਨੂੰ ਉਤਸ਼ਾਹਿਤ ਕਰਨ ਦੀ ਕੋਸ਼ਿਸ਼ ਕੀਤੀ, ਕਿਉਂਕਿ ਨਵੀਨਤਾ ਸਾਡੀਆਂ ਬਹੁਤ ਸਾਰੀਆਂ ਸਮਾਜਿਕ ਅਤੇ ਆਰਥਿਕ ਚੁਣੌਤੀਆਂ ਨੂੰ ਹੱਲ ਕਰਨ ਦੀ ਕੁੰਜੀ ਹੈ। ਚੌਥਾ, ਨਿਯਮਾਂ ਨੂੰ ਸਰਲ ਬਣਾ ਕੇ ਲਾਲ ਫਿੱਤਾਸ਼ਾਹੀ ਨੂੰ ਘਟਾਉਂਦਿਆਂ ਅਤੇ ਪ੍ਰਵਾਨਗੀਆਂ ਨੂੰ ਤੇਜ਼ ਕਰਕੇ ਕਾਰੋਬਾਰ ਕਰਨ ਦੀ ਪ੍ਰਕਿਰਿਆ ਨੂੰ ਸੌਖਾ ਬਣਾਉਣਾ ਹੈ, ਜਿਸ ਨਾਲ ਇੱਕ ਸਮਾਵੇਸ਼ੀ ਇਕੋਸਿਸਟਮ ਬਣਦਾ ਹੈ ਜਿੱਥੇ ਦੇਸ਼ ਦੇ ਹਰ ਕੋਨੇ ਤੋਂ ਉੱਦਮੀ, ਭਾਵੇਂ ਔਰਤਾਂ, ਪੇਂਡੂ ਨਵੀਨਤਕਾਰੀ ਜਾਂ ਘੱਟ ਪ੍ਰਤੀਨਿਧਤਾ ਵਾਲੇ ਭਾਈਚਾਰੇ ਵੱਧ ਫੁੱਲ ਸਕਣ। ਹੁਣ ਸਟਾਰਟਅਪ ਇੰਡੀਆ ਸਿਰਫ ਇੱਕ ਨਾਰਾ ਨਹੀਂ ਹੈ, ਸਗੋਂ ਇਹ ਬਹੁਤ ਸਾਰੇ ਲਾਭਾਂ ਦੇ ਗੁਲਦਸਤੇ ਨਾਲ ਭਰਿਆ ਹੋਇਆ ਹੈ, ਜੋ ਉੱਦਮੀਆਂ ਨੂੰ ਸ਼ੁਰੂਆਤੀ ਰੁਕਾਵਟਾਂ ਨੂੰ ਦੂਰ ਕਰਨ ਵਿੱਚ ਮਦਦ ਦੇਣ ਲਈ ਤਿਆਰ ਕੀਤਾ ਗਿਆ ਹੈ। ਭਾਰਤ ਸਰਕਾਰ ਨੇ ਉਦਯੋਗ ਅਤੇ ਅੰਦਰੂਨੀ ਵਪਾਰ ਪ੍ਰਮੋਸ਼ਨ DPIIT ਰਾਹੀਂ ਸਟਾਰਟਅਪ ਸਕੀਮ ਨੂੰ ਇੱਕ ਆਨਲਾਈਨ ਪੋਰਟਲ ਨਾਲ ਜੋੜ ਕੇ ਨਵੇਂ ਉੱਦਮੀਆਂ ਨੂੰ ਇਸ ਦੇ ਫਾਇਦੇ ਲੈਣ ਦੇ ਲਈ ਸਰਲ ਬਣਾਇਆ ਹੈ। ਸਟਾਰਟਅਪ ਪੋਰਟਲ ਰਾਹੀਂ ਕੋਈ ਵੀ ਉੱਦਮੀ ਆਸਾਨੀ ਨਾਲ ਆਪਣੇ ਨਵੇਂ ਸਟਾਰਟਅਪ ਨੂੰ ਇਸ ਸਕੀਮ ਦੇ ਵਿੱਚ ਰਜਿਸਟਰ ਕਰ ਸਕਦਾ ਹੈ। ਇਸ ਉਪਰੰਤ ਭਾਰਤ ਸਰਕਾਰ ਦਾ DPIIT ਵਿਭਾਗ ਸਾਰੇ ਕਾਗਜ਼ਾਂ ਦੀ ਪੜਤਾਲ ਮਗਰੋਂ ਉਸ ਨੂੰ ਇੱਕ ਮਾਨਤਾ ਦਿੰਦਾ ਹੈ। ਇੱਕ ਵਾਰ ਮਾਨਤਾ ਪ੍ਰਾਪਤ ਹੋਣ ਤੋਂ ਬਾਅਦ ਉਹ ਸਰਲ ਪਾਲਣਾ ਨਿਯਮਾਂ ਦਾ ਆਨੰਦ ਮਾਣ ਸਕਦੇ ਹਨ, ਜਿਵੇਂ ਕਿ ਕਿਰਤ ਅਤੇ ਵਾਤਾਵਰਨ ਕਾਨੂੰਨਾਂ ਲਈ ਸਵੈ ਪ੍ਰਮਾਣਿਕਤਾ, ਮਤਲਬ ਕਾਗਜ਼ੀ ਕਾਰਵਾਈ ਅਤੇ ਘੱਟ ਸਮਾਂ ਅਤੇ ਪੈਸਾ ਖਰਚ ਕਰਨਾ। ਸਟਾਰਟਅਪ ਦੀ ਮਾਨਤਾ ਪ੍ਰਾਪਤ ਹੋਣ ਤੋਂ ਬਾਅਦ ਇਸ ਦੀ ਸਭ ਤੋਂ ਆਕਰਸ਼ਕ ਵਿਸ਼ੇਸ਼ਤਾ ਇਹ ਹੈ ਕਿ ਵਪਾਰ ਦੇ ਪਹਿਲੇ 10 ਸਾਲਾਂ ਦੇ ਅੰਦਰ ਲਗਾਤਾਰ 3 ਸਾਲ ਆਮਦਨ ਟੈਕਸ ਤੋਂ ਛੁੱਟ ਹੁੰਦੀ ਹੈ ਅਤੇ ਤੁਸੀਂ ਉਸ ਪੂੰਜੀ ਲਾਭ ਨੂੰ ਵਪਾਰ ਦੇ ਵਿਸਥਾਰ ਵਿੱਚ ਵਰਤ ਸਕਦੇ ਹੋ। ਜਿਵੇਂ ਕਿ ਅਕਸਰ ਦੇਖਦੇ ਹਾਂ ਕਿ ਨਵੇਂ ਵਪਾਰ ਲਈ ਸਭ ਤੋਂ ਵੱਡੀ ਰੁਕਾਵਟ ਵਿੱਤੀ ਪ੍ਰਬੰਧ ਦੀ ਹੁੰਦੀ ਹੈ ਅਤੇ ਇਸ ਦੇ ਲਈ ਭਾਰਤ ਸਰਕਾਰ ਨੇ ਸਿਡਬੀ ਦੁਆਰਾ ਪ੍ਰਬੰਧਿਤ 10,000 ਕਰੋੜ ਦਾ ਇੱਕ ਵਿਸ਼ਾਲ ਫੰਡ ਸਥਾਪਿਤ ਕੀਤਾ ਹੈ, ਜੋ ਕਿ ਨਵੇਂ ਉੱਦਮੀਆਂ ਨੂੰ ਸੌਖੇ ਤਰੀਕੇ ਨਾਲ ਅੱਗੇ ਵਧਣ ਲਈ ਸਮਰਥਨ ਕਰਦਾ ਹੈ। ਵੇਖਿਆ ਗਿਆ ਹੈ ਕਿ ਨਵੇਂ ਉੱਦਮੀਆਂ ਕੋਲ ਅਕਸਰ ਸ਼ਾਨਦਾਰ ਵਿਚਾਰ ਹੁੰਦੇ ਹਨ। ਉਹਨਾਂ ਦੇ ਵਿਚਾਰਾਂ ਦੀ ਬੌਧਿਕ ਸੰਪੱਤੀ ਇੰਟਲੈਕਚੁਅਲ ਪ੍ਰੋਪਰਟੀ ਅਧਿਕਾਰ ਦੀ ਸੁਰੱਖਿਆ ਕਰਨਾ ਬਹੁਤ ਅਹਿਮ ਹੋ ਜਾਂਦਾ ਹੈ ਅਤੇ ਸਟਾਰਟਅਪ ਸਕੀਮ ਰਾਹੀਂ ਇਹਨਾਂ ਵਿਲੱਖਣ ਵਿਚਾਰਾਂ ਨੂੰ ਫਾਸਟ ਟਰੈਕ ਪੇਟੈਂਟ ਪ੍ਰਣਾਲੀ ਰਾਹੀਂ 80% ਤੱਕ ਦੀ ਫੀਸ ਛੁੱਟ ਰਾਹੀਂ ਸੁਰੱਖਿਅਤ ਕੀਤਾ ਜਾਂਦਾ ਹੈ। ਹੁਣ ਤੱਕ ਭਾਰਤ ਵਿੱਚ 1,000 ਤੋਂ ਵੱਧ ਇਨਕਿਊਬੇਸ਼ਨ ਸੈਂਟਰ ਅਤੇ ਨਵੀਨਤਾ ਕੇਂਦਰ ਸਥਾਪਿਤ ਹੋ ਚੁੱਕੇ ਹਨ।

0: ਜਿਨ੍ਹਾਂ ਵਿੱਚ ਬਹੁਤ ਸਾਰੀਆਂ ਯੂਨੀਵਰਸਿਟੀਆਂ, ਕਾਲਜਾਂ, ਨਿੱਜੀ ਉਦਯੋਗ ਮਾਹਰਾਂ ਨਾਲ ਸਾਂਝੇਦਾਰੀ ਰਾਹੀਂ ਉੱਭਰਦੇ ਉੱਦਮੀਆਂ ਨੂੰ ਸਲਾਹ, ਸਿਖਲਾਈ, ਨੈੱਟਵਰਕਿੰਗ ਅਤੇ ਦਫ਼ਤਰ ਦੀ ਜਗ੍ਹਾ ਪ੍ਰਦਾਨ ਕੀਤੀ ਜਾ ਰਹੀ ਹੈ। ਜਿਵੇਂ ਕਿ ਕਾਰੋਬਾਰ ਸ਼ੁਰੂ ਕਰਨਾ ਜੋਖਮ ਭਰਿਆ ਹੁੰਦਾ ਹੈ ਅਤੇ ਸਾਰੇ ਕਾਰੋਬਾਰ ਸਫਲ ਵੀ ਨਹੀਂ ਹੁੰਦੇ ਹਨ, ਤਾਂ ਸਟਾਰਟਅਪ ਸਕੀਮ ਰਾਹੀਂ ਭਾਰਤ ਸਰਕਾਰ ਨੇ ਇੱਕ ਫਾਸਟ ਟਰੈਕ ਨਿਕਾਸ ਨੀਤੀ ਪੇਸ਼ ਕੀਤੀ ਤਾਂ ਜੋ ਲੋੜ ਪੈਣ 'ਤੇ ਸਟਾਰਟਅਪ ਉੱਦਮੀ 90 ਦਿਨਾਂ ਦੇ ਅੰਦਰ ਕੰਮਕਾਜ ਨੂੰ ਸਮੇਟ ਕੇ ਵਿੱਤੀ ਬੋਝ ਅਤੇ ਕਾਨੂੰਨੀ ਕਾਰਵਾਈਆਂ ਤੋਂ ਬਚ ਸਕਦੇ ਹਨ। ਸਟਾਰਟਅਪ ਦੀ ਮਾਨਤਾ ਪ੍ਰਾਪਤ ਲਈ ਭਾਰਤ ਸਰਕਾਰ ਦੁਆਰਾ ਕੁਝ ਨਿਯਮਾਂ ਨੂੰ ਕਲਮਬੱਧ ਕੀਤਾ ਗਿਆ ਹੈ, ਜਿਵੇਂ ਕਿ ਇੱਕ ਨਵਾਂ ਉਦਯੋਗ ਜਿਸ ਨੂੰ ਹਾਲੇ 10 ਸਾਲ ਤੋਂ ਘੱਟ ਦਾ ਸਮਾਂ ਹੋਇਆ ਹੈ ਅਤੇ ਇਹ ਉਦਯੋਗ ਜਾਂ ਵਪਾਰ ਪ੍ਰਾਈਵੇਟ ਲਿਮਿਟਡ ਕੰਪਨੀ ਜਾਂ ਸਾਂਝੇਦਾਰੀ ਫਰਮ ਵਾਂਗ ਸਥਾਪਿਤ ਕੀਤਾ ਗਿਆ ਹੈ, ਜਿਸ ਦੀ ਸ਼ੁਰੂਆਤੀ ਸਾਲ ਤੋਂ ਲੈ ਕੇ ਵਿੱਤੀ ਟਰਨਓਵਰ 100 ਕਰੋੜ ਤੋਂ ਘੱਟ ਹੈ। ਇਸ ਦੇ ਨਾਲ ਹੀ ਉਹ ਵਪਾਰਕ ਹਸਤੀ ਜੋ ਕਿ ਨਵੀਂ ਇਨੋਵੇਸ਼ਨ ਜਾਂ ਨਵੇਂ ਵਿਚਾਰ ਰਾਹੀਂ ਰੋਜ਼ਗਾਰ ਦੇ ਨਵੇਂ ਮੌਕੇ ਪੈਦਾ ਕਰਨ ਦੀ ਸਮਰੱਥਾ ਰੱਖਦੀ ਹੋਵੇ, ਉਸ ਨੂੰ ਭਾਰਤ ਸਰਕਾਰ ਦੁਆਰਾ ਸਟਾਰਟਅਪ ਦਾ ਦਰਜਾ ਪ੍ਰਦਾਨ ਕੀਤਾ ਜਾਂਦਾ ਹੈ। ਹੁਣ ਤੱਕ ਸਟਾਰਟਅਪ ਇੰਡੀਆ ਦੀ ਪਹਿਲਕਦਮੀ ਦੇ ਤਹਿਤ ਭਾਰਤ ਸਰਕਾਰ ਦੁਆਰਾ 1,50,000 ਤੋਂ ਵੱਧ ਸਟਾਰਟਅਪ ਨੂੰ ਅਧਿਕਾਰਿਤ ਤੌਰ 'ਤੇ ਮਾਨਤਾ ਦਿੱਤੀ ਗਈ ਹੈ। ਇਹ ਸਟਾਰਟਅਪ 55 ਵਿਭਿੰਨ ਖੇਤਰਾਂ ਵਿੱਚ ਫੈਲੇ ਹੋਏ ਹਨ, ਜਿਨ੍ਹਾਂ ਵਿੱਚ IT, ਹੈਲਥ ਟੈਕ, ਫਿਨਟੈਕ, ਸਿੱਖਿਆ, ਖੇਤੀਬਾੜੀ, ਰੋਬੋਟਿਕਸ, ਇੱਥੋਂ ਤੱਕ ਕਿ AI ਅਤੇ ਬਲਾਕਚੇਨ ਵਰਗੀਆਂ ਡੂੰਘੀਆਂ ਤਕਨੀਕਾਂ ਵੀ ਸ਼ਾਮਲ ਹਨ। ਇਹਨਾਂ ਅਧਿਕਾਰਤ ਸਟਾਰਟਅਪ ਦੁਆਰਾ ਹੁਣ ਤੱਕ 17 ਲੱਖ ਤੋਂ ਵੱਧ ਰੋਜ਼ਗਾਰ ਦੇ ਮੌਕੇ ਮੁਹੱਈਆ ਕਰਵਾਏ ਗਏ ਹਨ। ਇਸ ਸਕੀਮ ਨੇ ਭਾਰਤ ਦੇ 36 ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਲੋਕਾਂ ਦੀਆਂ ਜ਼ਿੰਦਗੀਆਂ ਨੂੰ ਛੋਇਆ ਹੈ ਅਤੇ 49% ਤੋਂ ਵੱਧ ਮਾਨਤਾ ਪ੍ਰਾਪਤ ਸਟਾਰਟਅਪ ਹੁਣ Tier 2 ਅਤੇ Tier 3 ਸ਼ਹਿਰਾਂ, ਇੱਥੋਂ ਤੱਕ ਕਿ ਛੋਟੇ ਸ਼ਹਿਰਾਂ ਤੋਂ ਵੀ ਆ ਰਹੇ ਹਨ, ਜਿਨ੍ਹਾਂ ਬਾਰੇ ਤੁਸੀਂ ਕਦੇ ਸੁਣਿਆ ਵੀ ਨਹੀਂ ਹੋਵੇਗਾ। ਇਸ ਤੋਂ ਪਤਾ ਲੱਗਦਾ ਹੈ ਕਿ ਇਸ ਸਕੀਮ ਰਾਹੀਂ ਰੋਜ਼ਗਾਰ ਸਿਰਜਣ ਦੇ ਮੌਕਿਆਂ ਤੋਂ ਲੈ ਕੇ ਸਮਾਜ ਭਲਾਈ ਲਈ ਨਵੀਨਤਾ ਨੂੰ ਉਤਸ਼ਾਹਿਤ ਕਰਨ ਦੇ ਨਾਲ ਨਾਲ ਬਹੁਤ ਸਾਰੇ ਸਟਾਰਟਅਪ ਸਮਾਜਿਕ ਚੁਣੌਤੀਆਂ ਦਾ ਹੱਲ ਕਰਦੇ ਹਨ। ਅੱਜ ਭਾਰਤ ਵਿੱਚ ਨਵੇਂ ਉੱਦਮ ਸਿਹਤ ਸੰਭਾਲ, ਸਾਫ਼ ਊਰਜਾ, ਸਿੱਖਿਆ ਦੇ ਨਵੇਂ ਉਸਾਰੂ ਢੰਗ, ਖੇਤੀਬਾੜੀ ਆਦਿ ਵਿੱਚ ਨਵੀਆਂ ਉਪਲਬਧੀਆਂ ਨੂੰ ਛੂ ਰਹੇ ਹਨ। ਦੂਜੇ ਪਾਸੇ ਨਵੇਂ ਉੱਦਮ ਇਸ ਸਕੀਮ ਰਾਹੀਂ ਆਰਥਿਕ ਵਿਕਾਸ ਨੂੰ ਹੁਲਾਰਾ ਦੇ ਰਹੇ ਹਨ, ਜਿਸ ਨਾਲ GDP ਵਿਕਾਸ, ਘਰੇਲੂ ਨਿਵੇਸ਼ ਵਿੱਚ ਇੱਕ ਵੱਡਾ ਵਾਧਾ ਰਿਕਾਰਡ ਕੀਤਾ ਗਿਆ ਹੈ। ਨਵੀਨਤਾ ਅਤੇ ਉਦਯੋਗਿਕ ਵਿਕਾਸ ਰਾਹੀਂ ਵਿਦੇਸ਼ ਨਿਵੇਸ਼ ਲਈ ਵੀ ਇਹ ਇੱਕ ਉੱਦਮ ਇੱਕ ਖਿੱਚ ਦਾ ਕੇਂਦਰ ਬਣੇ ਹੋਏ ਹਨ, ਜਿਸ ਨਾਲ ਪੱਛਮੀ ਦੇਸ਼ਾਂ ਤੋਂ ਬਹੁਤ ਵੱਡੀ ਮਾਤਰਾ ਵਿੱਚ FDI ਨਿਵੇਸ਼ ਭਾਰਤ ਵਿੱਚ ਵੱਧ ਰਿਹਾ ਹੈ। ਇਸ ਸਕੀਮ ਦੇ ਰਾਹੀਂ ਭਾਰਤ ਦੀ ਵਿਸ਼ਵੀ ਪਹਿਚਾਣ ਨੂੰ ਵੀ ਹੁਲਾਰਾ ਮਿਲ ਰਿਹਾ ਹੈ, ਜਿਸ ਵਿੱਚ ਭਾਰਤ ਦੀ ਨੌਜਵਾਨ ਸ਼ਮੂਲੀਅਤ, ਰਾਜਨੀਤਿਕ ਸਥਿਰਤਾ, ਸੰਘੀ ਸਹਿਯੋਗ, ਲੋਕਤੰਤਰਿਕ ਭਾਗੀਦਾਰ ਆਦਿ ਮਿਲ ਕੇ ਭਾਰਤ ਨੂੰ ਵਿਸ਼ਵ ਦੇ ਨਕਸ਼ੇ ਉੱਤੇ ਇੱਕ ਵਿਸ਼ਵ ਤਾਕਤ ਦੀ ਤਰ੍ਹਾਂ ਉਭਾਰ ਰਹੇ ਹਨ।
1: ਤੁਸੀਂ ਸੁਣ ਰਹੇ ਸੀ ਵਾਰਤਾ, ਜਿਸ ਦਾ ਵਿਸ਼ਾ ਸੀ ਸਟਾਰਟਅਪ ਇੰਡੀਆ ਯੋਜਨਾ। ਵਾਰਤਾਕਾਰ ਸਨ ਕਰਮਪਾਲ ਸਿੰਘ ਤੇ ਹੁਣ ਸੁਣਦੇ ਹਾਂ ਅਮਰਜੀਤ ਬਿਜਲੀ ਦੀ ਆਵਾਜ਼ ਵਿੱਚ ਮਾਤਾ ਦੀ ਇਹ ਭੇਂਟ।

ਜਿਹਨੇ ਗੱਜ ਕੇ ਜੈਕਾਰਾ ਤੇਰਾ ਲਾਇਆ, ਜਿਹੜਾ ਚੱਲ ਕੇ ਦਵਾਰੇ ਤੇਰੇ ਆਇਆ, ਮਈਆ ਜੀ ਉਹਦੀ ਬੱਲੇ ਬੱਲੇ। ਅਮਰਜੀਤ ਬਿਜਲੀ ਦੀ ਆਵਾਜ਼ ਵਿੱਚ ਹੁਣੇ ਤੁਸੀਂ ਮਾਤਾ ਦੀ ਇਹ ਭੇਂਟ ਸੁਣ ਰਹੇ ਸੀ ਤੇ ਆਓ ਹੁਣ ਸੁਣਦੇ ਹਾਂ ਦਿਲਰਾਜ ਕੌਰ ਦੀ ਆਵਾਜ਼ ਵਿੱਚ ਮਾਤਾ ਦੀ ਇਹ ਭੇਂਟ।

ਜਸਪਿੰਦਰ ਨਰੂਲਾ ਦੀ ਆਵਾਜ਼ ਵਿੱਚ ਮਾਤਾ ਦੀ ਇਹ ਪੇਂਟ ਹੁਣੇ ਤੁਸੀਂ ਸੁਣ ਰਹੇ ਸੀ। ਆਸ ਕਰਦੇ ਹਾਂ ਕਿ ਅੱਜ ਦਾ ਪੰਜਾਬੀ ਪ੍ਰੋਗਰਾਮ ਤੁਹਾਨੂੰ ਚੰਗਾ ਲੱਗਿਆ ਹੋਵੇਗਾ। ਇਸ ਦੇ ਨਾਲ ਹੀ ਪ੍ਰੋਗਰਾਮ ਦਾ ਵੇਲਾ ਹੁਣ ਖਤਮ ਹੁੰਦਾ ਹੈ। ਬਲਵਿੰਦਰ ਨੂੰ ਇਜਾਜ਼ਤ ਦਿਓ।

0: अभी आप सुन रहे थे कार्यक्रम एक ही फिल्म से। ये आकाशवाणी दिल्ली का इंद्रप्रस्थ चैनल है। 1:40 होने को हैं, कुछ ही देर में आप सुनेंगे समाचार।
1: नमस्कार, ए आकाशवाणी है। ਖਬਰਾਂ ਦੇ ਨਾਲ ਮੈਂ ਸਰਬਜੀਤ ਕੌਰ। ਪਹਿਲਾਂ ਇਸ ਬੁਲੇਟਿਨ ਦੀਆਂ ਖਾਸ ਖਬਰਾਂ। ਰੱਖਿਆ ਮੰਤਰੀ ਰਾਜਨਾਥ ਸਿੰਘ ਦਾ ਕਹਿਣਾ ਕਿ ਭਾਰਤ ਆਲਮੀ ਆਰਥਿਕ ਅਨਿਸ਼ਚਿਤਤਾ ਦੇ ਸਮੇਂ ਵਿਚ ਦੁਨੀਆਂ ਦੀ ਸਭ ਤੋਂ ਤੇਜ਼ੀ ਨਾਲ ਵੱਧ ਰਹੀ ਪ੍ਰਮੁੱਖ ਆਰਥਿਕਤਾ ਵਜੋਂ ਉਭਰ ਰਿਹਾ ਹੈ। ਭਾਰਤ ਤੇ ਨੇਪਾਲ ਦੇ ਵਿਦੇਸ਼ ਮੰਤਰੀ ਅੱਜ ਸ਼ਾਮ ਨਵੀਂ ਦਿੱਲੀ ਵਿਚ ਵਪਾਰ, ਨਿਵੇਸ਼, ਸੰਪਰਕ ਤੇ ਊਰਜਾ ਸਮੇਤ ਮੁੱਖ ਖੇਤਰਾਂ ਵਿਚ ਸਹਿਯੋਗ ਵਧਾਉਣ ਲਈ ਆਪਸੀ ਹਿੱਤਾਂ ਦੇ ਮਾਮਲਿਆਂ ਤੇ ਚਰਚਾ ਕਰਨਗੇ। ਪੰਜਾਬ ਵਿਚ ਇਕ ਸੜਕ ਹਾਦਸੇ ਵਿਚ ਘੱਟੋ ਘੱਟ 9 ਲੋਕਾਂ ਦੀ ਮੌਤ ਤੇ 22 ਹੋਰ ਜ਼ਖਮੀ। ਮੌਰੀਸ਼ਸ ਨੇ ਈਬੋਲਾ ਵਾਇਰਸ ਦੇ ਫੈਲਣ ਦੇ ਪ੍ਰਤੀਕਰਮ ਵਜੋਂ ਪਿਛਲੇ 21 ਦਿਨਾਂ ਵਿਚ ਕੋਂਗੋ, ਯੁਗਾਂਡਾ ਜਾਂ ਦੱਖਣੀ ਸੁਡਾਨ ਦੀ ਯਾਤਰਾ ਕਰਨ ਵਾਲੇ ਵਿਦੇਸ਼ੀ ਨਾਗਰਿਕਾਂ ਦੇ ਦਾਖਲੇ ਤੇ ਅਸਥਾਈ ਪਾਬੰਦੀ ਲਾ ਦਿੱਤੀ ਏ। ਤੇ ਔਰਤਾਂ ਦੀ ਸੈਫ ਫੁੱਟਬਾਲ ਚੈਂਪੀਅਨਸ਼ਿਪ ਦੇ ਫਾਈਨਲ ਵਿਚ ਅੱਜ ਸ਼ਾਮ ਭਾਰਤ ਦਾ ਮੁਕਾਬਲਾ ਬੰਗਲਾਦੇਸ਼ ਨਾਲ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਅੱਜ ਕਿਹਾ

0: ਭਾਰਤ ਅਜਿਹੇ ਸਮੇਂ ਵਿੱਚ ਦੁਨੀਆਂ ਦੀ ਸਭ ਤੋਂ ਤੇਜ਼ੀ ਨਾਲ ਵੱਧ ਰਹੀ ਪ੍ਰਮੁੱਖ ਆਰਥਿਕਤਾ ਵਜੋਂ ਉੱਭਰ ਰਿਹਾ, ਜਦੋਂ ਬਹੁਤ ਸਾਰੇ ਦੇਸ਼ ਆਰਥਿਕ ਅਨਿਸ਼ਚਿਤਤਾ ਦਾ ਸਾਹਮਣਾ ਕਰ ਰਹੇ ਨੇ। ਮਾਲੀ ਸਾਲ 2025-26 ਵਿੱਚ 7.7 ਫੀਸਦੀ ਦੀ ਰਜਿਸਟਰਡ GDP ਵਿਕਾਸ ਦਰ ਦਾ ਹਵਾਲਾ ਦਿੰਦੇ ਹੋਏ ਸ੍ਰੀ ਸਿੰਘ ਨੇ ਕਿਹਾ ਕਿ ਇਹ ਪ੍ਰਾਪਤੀ ਪਿਛਲੇ 12 ਸਾਲਾਂ ਵਿੱਚ ਬਣੀ ਭਾਰਤੀ ਆਰਥਿਕਤਾ ਦੇ ਲਚਕੀਲੇਪਣ ਤੇ ਇਸ ਦੀ ਤਾਕਤ ਨੂੰ ਦਰਸਾਉਂਦੀ ਏ। ਇਕ ਸੋਸ਼ਲ ਮੀਡੀਆ ਪੋਸਟ ਵਿਚ ਸ੍ਰੀ ਸਿੰਘ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਭਾਰਤ ਨੇ ਆਰਥਿਕ ਵਿਕਾਸ ਨੂੰ ਸਥਿਰਤਾ, ਵਿਸ਼ਵਾਸ ਅਤੇ ਭਰੋਸੇਯੋਗਤਾ ਨਾਲ ਜੋੜਿਆ ਏ। ਰੱਖਿਆ ਮੰਤਰੀ ਨੇ ਅੱਗੇ ਕਿਹਾ ਕਿ ਰਾਸ਼ਟਰ ਨਿਰਮਾਣ, ਨਵੀਨਤਾ, ਬੁਨਿਆਦੀ ਢਾਂਚੇ ਅਤੇ ਉੱਤਮਤਾ ਤੇ ਧਿਆਨ ਕੇਂਦਰਿਤ ਕਰਨ ਲਈ ਸ੍ਰੀ ਮੋਦੀ ਦੀ ਅਟੁੱਟ ਵਚਨਬੱਧਤਾ ਅਤੇ ਆਲਮੀ ਚੁਣੌਤੀਆਂ ਵਿਚੋਂ ਦੇਸ਼ ਨੂੰ ਅੱਗੇ ਵਧਾਉਣ ਦੀ ਉਨ੍ਹਾਂ ਦੀ ਯੋਗਤਾ ਨੇ ਭਾਰਤ ਨੂੰ ਇਕ ਭਰੋਸੇਮੰਦ, ਲਚਕੀਲਾ ਤੇ ਵਿਸ਼ਵ ਪੱਧਰ ਤੇ ਸਨਮਾਨਿਤ ਆਰਥਿਕ ਸ਼ਕਤੀ ਵਾਲੇ ਦੇਸ਼ ਵਿਚ ਬਦਲ ਦਿੱਤਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਸ਼ਾਨਦਾਰ ਵਿਕਾਸ ਰਾਹੀਂ ਨਵੇਂ ਮੌਕੇ ਪੈਦਾ ਹੋਣਾ ਅਤੇ 140 ਕਰੋੜ ਭਾਰਤੀਆਂ ਦੀ ਆਸਾਂ ਉਮੀਦਾਂ ਨੂੰ ਮਜ਼ਬੂਤ ਕਰਨਾ ਜਾਰੀ ਏ। ਪਹਿਲਾਂ ਕੱਲ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਕਿਹਾ ਕਿ ਭਾਰਤੀ ਆਰਥਿਕਤਾ ਦੀ ਨੀਂਹ ਬੇਹੱਦ ਮਜ਼ਬੂਤ ਏ ਤੇ ਆਲਮੀ ਆਰਥਿਕ ਸੰਕਟ ਦੇ ਬਾਵਜੂਦ ਦੇਸ਼ ਨੇ ਮਾਲੀ ਸਾਲ 2025-26 ਵਿਚ 7.7 ਫੀਸਦ ਦੀ ਮਜ਼ਬੂਤ ਵਿਕਾਸ ਦਰ ਦਰਜ ਕੀਤੀ ਏ। ਕੱਲ ਸ਼ਾਮ ਦਮਨ ਵਿਚ ਕਰੀਬ 2,970 ਕਰੋੜ ਰੁਪਏ ਦੇ ਵਿਕਾਸ ਪ੍ਰੋਜੈਕਟਾਂ ਦੀ ਸ਼ੁਰੂਆਤ ਕਰਨ ਤੋਂ ਬਾਅਦ ਇਕ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਦੁਨੀਆਂ ਦੀਆਂ ਸਭ ਤੋਂ ਤੇਜ਼ੀ ਨਾਲ ਵੱਧ ਰਹੀਆਂ ਆਰਥਿਕਤਾਵਾਂ ਵਿਚੋਂ ਇਕ ਏ।
1: वर्ष 2025-26 में भारत ने 7.7% की ग्रोथ रेट हासिल की है और पिछला क्वार्टर जो 31 मार्च को खत्म हुआ उसमें भी भारत की ग्रोथ 7.8% रही है और ये दुनिया में तेज गति से आगे बढ़ने वाली बड़ी इकोनॉमी है।
0: ਵਿਦੇਸ਼ ਮੰਤਰੀ ਡਾ ਐਸ ਜੈਸ਼ੰਕਰ ਅੱਜ ਸ਼ਾਮ ਨਵੀਂ ਦਿੱਲੀ ਵਿਚ ਨੇਪਾਲ ਦੇ ਵਿਦੇਸ਼ ਮੰਤਰੀ ਸ਼ਿਸ਼ਿਰ ਖਨਾਲ ਨਾਲ ਗੱਲਬਾਤ ਕਰਨਗੇ। ਨੇਪਾਲ ਦੇ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਮੀਟਿੰਗ ਦੌਰਾਨ ਦੋਵੇਂ ਧਿਰਾਂ ਵਪਾਰ, ਨਿਵੇਸ਼, ਸੰਪਰਕ, ਊਰਜਾ ਤੇ ਲੋਕਾਂ ਤੇ ਲੋਕਾਂ ਦੇ ਸਬੰਧਾਂ ਸਮੇਤ ਮੁੱਖ ਖੇਤਰਾਂ ਵਿਚ ਸਹਿਯੋਗ ਵਧਾਉਣ ਦੇ ਉਦੇਸ਼ ਨਾਲ ਆਪਸੀ ਹਿੱਤ ਦੇ ਮਾਮਲਿਆਂ ਤੇ ਚਰਚਾ ਕਰਨਗੇ। ਇਸ ਦੌਰਾਨ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਕਿਹਾ ਕਿ ਇਹ ਦੌਰਾ ਭਾਰਤ ਅਤੇ ਨੇਪਾਲ ਵਿਚਕਾਰ ਵਿਸ਼ੇਸ਼ ਭਾਈਵਾਲੀ ਨੂੰ ਹੋਰ ਮਜ਼ਬੂਤ ਕਰੇਗਾ। ਉਨ੍ਹਾਂ ਨੇ ਕਿਹਾ ਕਿ ਦੋਵੇਂ ਦੇਸ਼ ਵਿਕਾਸ ਸਹਿਯੋਗ, ਲੋਕਾਂ ਤੋਂ ਲੋਕਾਂ ਦੇ ਸਬੰਧ, ਵਪਾਰ ਅਤੇ ਨਿਵੇਸ਼ ਸਮੇਤ ਆਪਸੀ ਹਿੱਤ ਦੇ ਹੋਰ ਖੇਤਰਾਂ ਨੂੰ ਸ਼ਾਮਲ ਕਰਨ ਵਾਲਾ ਇਕ ਵਿਸ਼ਾਲ ਏਜੰਡਾ ਸਾਂਝਾ ਕਰਦੇ ਨੇ। ਇਸ ਦੌਰਾਨ ਨੇਪਾਲ ਦੇ ਵਿਦੇਸ਼ ਮੰਤਰੀ ਸ਼ਿਸ਼ਿਰ ਖਨਾਲ ਨੇ ਕਿਹਾ ਜੋ ਕਿ ਭਾਰਤ ਦੇ 3 ਦਿਨਾਂ ਦੌਰੇ ਤੇ ਨੇ, ਕੱਲ ਨਵੀਂ ਦਿੱਲੀ ਵਿਚ ਰਾਸ਼ਟਰੀ ਸੁਰੱਖਿਆ ਸਲਾਹਕਾਰ NSA ਅਜੀਤ ਡੋਵਾਲ ਨਾਲ ਮੁਲਾਕਾਤ ਕੀਤੀ। ਭਾਰਤ ਵਿਚ ਨੇਪਾਲ ਦੇ ਦੂਤਘਰ ਮੁਤਾਬਿਕ ਦੋਵਾਂ ਅਧਿਕਾਰੀਆਂ ਨੇ ਨੇਪਾਲ ਭਾਰਤ ਦੁਆਲੇ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਦੇ ਉਦੇਸ਼ ਨਾਲ ਵੱਖ ਵੱਖ ਮੁੱਦਿਆਂ ਤੇ ਚਰਚਾ ਕੀਤੀ। ਵਿਦੇਸ਼ ਮੰਤਰੀ ਡਾ ਐਸ ਜੈਸ਼ੰਕਰ ਨੇ ਅੱਜ ਸਲੋਵੇਨੀਆ ਦੇ ਨਵੇਂ ਨਿਯੁਕਤ ਹੋਏ ਵਿਦੇਸ਼ ਮੰਤਰੀ ਟੋਨ ਕਾਜ਼ਰ ਨੂੰ ਵਧਾਈ ਦਿੱਤੀ ਤੇ ਰਲ ਕੇ ਕੰਮ ਕਰਨ ਦੀ ਇੱਛਾ ਪ੍ਰਗਟਾਈ। 30 ਸਾਲਾਂ ਤੋਂ ਵੱਧ ਸਮੇਂ ਦੇ ਤਜਰਬੇ ਵਾਲੇ ਸਾਬਕਾ ਸਫਾਰਤੀ ਅਧਿਕਾਰੀ ਟੋਨ ਕਾਜ਼ਰ ਨੂੰ ਸਲੋਵੇਨੀਆ ਵਿਚ ਪ੍ਰਧਾਨ ਮੰਤਰੀ ਜੈਨਿਸ ਜਾਨਸਨਾ ਦੀ ਅਗਵਾਈ ਵਾਲੀ ਨਵੀਂ ਸੱਜੇ ਪੱਖੀ ਗਠਜੋੜ ਸਰਕਾਰ ਅਧੀਨ ਅਧਿਕਾਰਤ ਤੌਰ ਤੇ ਸਹੁੰ ਚੁਕਾਈ ਗਈ। 29ਵੀਂ ਭਾਰਤ ਅਮਰੀਕਾ ਫੌਜੀ ਅਧਿਕਾਰੀਆਂ ਦੀ ਗੱਲਬਾਤ ASTI ਹਵਾਈ ਵਿਚ ਕਰਾਈ ਜਾ ਰਹੀ ਏ, ਜਿਸ ਦੀ ਸਹਿ ਪ੍ਰਧਾਨਗੀ ਲੈਫਟੀਨੈਂਟ ਜਨਰਲ ਰਾਜੀਵ ਕਈ, ਡਿਪਟੀ ਚੀਫ਼ ਆਫ਼ ਆਰਮੀ ਸਟਾਫ਼ ਰਣਨੀਤੀ ਅਤੇ ਲੈਫਟੀਨੈਂਟ ਜਨਰਲ ਜੁਏਲ ਵੋਵੇਲ ਅਤੇ US ਆਰਮੀ ਪੈਸੀਫਿਕ ਦੇ ਡਿਪਟੀ ਕਮਾਂਡਿੰਗ ਜਨਰਲ ਨੇ ਕੀਤੀ। ਵਿਚਾਰ ਵਟਾਂਦਰੇ, ਦੁਵੱਲੇ ਰੱਖਿਆ ਸਹਿਯੋਗ ਨੂੰ ਮਜ਼ਬੂਤ ਕਰਨ, ਅੰਤਰ ਕਾਰਜਸ਼ੀਲਤਾ ਵਧਾਉਣ, ਪੇਸ਼ੇਵਰ ਵਟਾਂਦਰੇ ਦਾ ਪਸਾਰ ਕਰਨ ਅਤੇ ਸਾਂਝੇ ਸੁਰੱਖਿਆ ਹਿੱਤਾਂ ਦੀ ਹਮਾਇਤ ਵਿਚ ਫੌਜੀ ਸਹਿਯੋਗ ਨੂੰ ਡੂੰਘਾ ਕਰਨ ਤੇ ਕੇਂਦਰਿਤ ਸਨ। ਦੋਵਾਂ ਧਿਰਾਂ ਨੇ ਫੌਜ ਤੋਂ ਫੌਜ ਦੇ ਰੁਝੇਵਿਆਂ ਦੀ ਵੱਧ ਰਹੀ ਦਾਇਰੇ ਦੀ ਸ਼ਲਾਘਾ ਕੀਤੀ ਤੇ ਭਾਰਤ ਅਮਰੀਕਾ ਰਣਨੀਤਿਕ ਭਾਈਵਾਲੀ ਨੂੰ ਹੋਰ ਮਜ਼ਬੂਤ ਕਰਨ ਲਈ ਆਪਣੀ ਵਚਨਬੱਧਤਾ ਦੀ ਪੁਸ਼ਟੀ ਕੀਤੀ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ @EIRRNewsਜਲੰਧਰ। ਦਿੱਲੀ ਪੁਲਿਸ ਨੇ ਮਾਲਵੀ ਨਗਰ ਅੱਗ ਦੀ ਘਟਨਾ ਦੇ ਸਬੰਧ ਵਿਚ ਕੇਸ਼ਵ ਨੇਗੀ ਨਾਂ ਦੇ ਇਕ ਹੋਟਲ ਰਸੋਈਏ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਮਹੀਨੇ ਦੀ 3 ਤਰੀਕ ਨੂੰ ਮਾਲਵੀ ਨਗਰ ਦੇ ਇਕ ਹੋਟਲ ਵਿਚ ਅੱਗ ਲੱਗ ਗਈ ਸੀ ਅਤੇ 21 ਲੋਕਾਂ ਦੀ ਮੌਤ ਹੋ ਗਈ ਸੀ। ਇਸ ਤੋਂ ਪਹਿਲਾਂ ਪੁਲਿਸ ਨੇ ਹੋਟਲ ਮਾਲਕ ਨੂੰ ਵੀ ਗੈਰ ਇਰਾਦਤਨ ਕਤਲ ਅਤੇ ਹੋਰ ਸਬੰਧਿਤ ਧਾਰਾਵਾਂ ਦੇ ਇਲਜ਼ਾਮਾਂ ਹੇਠ ਗ੍ਰਿਫ਼ਤਾਰ ਕੀਤਾ ਸੀ। ਪੁਲਿਸ ਨੇ ਕਿਹਾ ਕਿ ਹੋਰ ਪੁੱਛਗਿੱਛ ਅਤੇ ਜਾਂਚ ਜਾਰੀ ਏ। ਪੰਜਾਬ ਵਿਚ ਫਿਰੋਜ਼ਪੁਰ ਫਾਜ਼ਿਲਕਾ ਰੋਡ ਤੇ ਅੱਜ ਸਵੇਰੇ ਇਕ ਵਾਹਨ ਤੇ ਟਰੱਕ ਨਾਲ ਟਕਰਾਉਣ ਕਾਰਨ ਘੱਟੋ ਘੱਟ 9 ਲੋਕਾਂ ਦੀ ਮੌਤ ਹੋ ਗਈ ਏ ਤੇ 22 ਹੋਰ ਜ਼ਖਮੀ ਹੋ ਗਏ ਨੇ। ਸਾਰੇ ਪੀੜਤ ਇੱਕੋ ਪਰਿਵਾਰ ਦੇ ਮੈਂਬਰ ਸਨ। ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਉਹ ਆਪਣੇ ਇੱਕ ਰਿਸ਼ਤੇਦਾਰ ਦੀਆਂ ਅਸਥੀਆਂ ਬਿਆਸ ਦਰਿਆ ਵਿੱਚ ਪ੍ਰਵਾਹ ਕਰਨ ਜਾ ਰਹੇ ਸਨ। ਕਈ ਪੀੜਤਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦੋਂ ਕਿ ਜ਼ਖਮੀਆਂ ਨੂੰ ਫਿਰੋਜ਼ਪੁਰ ਸਿਵਲ ਹਸਪਤਾਲ ਅਤੇ ਫਰੀਦਕੋਟ